ਕਿਸਨਾ ਬੰਦਾ ਬੰਦਾ ਮਰਨਾ ਪੈਣ ਤੋ ਓ ਕਿਸਨਾ ਕਿਸਨਾ ਬੰਦਾ ਬੰਦਾ ਮਰਨਾ ਪੈਣ ਤੋ ਓ ਮਰਨਾ ਪੈਣ ਚੋ ਮੈਲੇ ਮਰਨਾ ਪੈਣ ਚੋ ਕਿਸਨਾ ਕਿਸਨਾ ਬੰਦਾ ਬੰਦਾ ਮਰਨਾ ਪੈਣ ਤੋ ਕਿਸਨਾ